ਉਮਰ ਸੁਭਮਨ ਦਾ ਰਾਮ ਰਾਖਵੇ ਵਾਮਾਂਗੇ ਆਦਰਣੀ ਸਹੋਦਰੀ ਆਦਰੇ ਕਹਿੰਦੇ ਮੈਂ ਅਲੁਤ ਜੀਵਿਤ ਕਾਰਮ ਬੈਕ ਏਦ ਬਲਾਗਾ ਨਤੈਨ ਵਲਤ ਆਦਰੇ ਤੇ ਨਾ ਪਹਿਲੇ ਨ ਤਰੰਗਾ ਮਟੇ ਆਦਰੇ ਦਿਨ ਨੇ ਸੰਸਾਰ ਪੁਰੋਦਟ ਵੈਨ ਨਤੀ ਮਮਾ ਦੱਤੇ ਮੀਤਨਾ ਲਬਾਗਨ ਤੈਨ ਵਲਟ ਵਾਡਾ ਬਲਾਗਨ ਤੈਨ ਵਲ ਆਦਰੇ ਤਿਬੁਨਾ ਏ ਕਾਲ ਮਟੇ ਹੀਨਨ ਪਰੁਨੇ ਏ ਆਹੀਨਨ ਦੱਕੇ ඇහැරි දිලගේ හිටියත් දෙන්නගේ අස් දෙක ඇතුළේ හිටිය අපි දෙන්නම තමයි. කවුරු කොහොම මොනා කිව්වත් ආදරේ හරි බරයි. ඒකයි තාමත් අපි අපිට ආදරේ. එයාව තරින්න ලෝබයි මං.